0: Find us on iHeartRadio, 95.1 2MIA FM.
1: Thank you for tuning in to 95.1 2MIA FM. We appreciate our listeners and the ongoing support of our community.
2: Music to recharge your day on the local one, 95.1 2MIA FM. Hashtag part of your community. Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, 2MIA FM.
3: Hey, got time to listen.
2: Now, another hour of Griffith's widest variety of music with Bobby's Punjabi Talk Show. Hashtag part of your community.
4: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀ ਪੰਜਾਬੀ ਟਾਕ ਸ਼ੋਅ ਲੈ ਕੇ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਦੇ ਨਾਲ, ਜਿਸ ਨੂੰ ਗਾਇਆ ਹੈ ਦਿਲਜੀਤ ਦੋਸਾਂਝ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੱਤੀ ਤਵੀ ਤੱਤਾ ਰੇਤਾ। ਫਿਰ ਉਸ ਤੋਂ ਬਾਅਦ ਦੋ ਤਿੰਨ ਹੋਰ ਆਪਾਂ ਗੁਰਮਤ ਆਪਣੇ ਸੌਂਗ ਚਲਾਵਾਂਗੇ ਅਤੇ ਉਸ ਤੋਂ ਬਾਅਦ ਆਪਾਂ ਮਿਲਾਵਾਂਗੇ ਤੁਹਾਨੂੰ ਆਪਣੇ ਅੰਕਲ ਹਰਬੰਸ ਸਿੰਘ ਚੌਹਾਨ ਜੀ ਨਾਲ। ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਉਸ ਬਹੁਤ ਹੀ ਪਿਆਰੇ ਧਾਰਮਿਕ ਗੀਤ ਨਾਲ, ਤੱਤੀ ਤਵੀ ਤੱਤਾ ਰੇਤਾ।

ਵਿੱਚ ਦੀ ਤੁਰੇ ਜਾ ਰਹੇ ਸਨ। ਇੱਕ ਪਠਾਨ ਦੂਜੇ ਪਠਾਨ ਨੂੰ ਕਹਿੰਦਾ, ਉਹ ਜਰਾ ਸੰਭਲ ਕੇ, ਮੈਨੂੰ ਜਾਪਦਾ ਜਿਵੇਂ ਝਾੜੀਆਂ ਦੇ ਪਿੱਛੇ ਸਿੰਘ ਲੁਕੇ ਹੋਏ ਨੇ। ਦੂਸਰਾ ਕਹਿੰਦਾ, ਉਹ ਘਬਰਾ ਨਾ, ਸਿੰਘ ਨਹੀਂ ਹੋ ਸਕਦੇ। ਖਾਨ ਬਹਾਦਰ ਜ਼ਕਰੀਆ ਖਾਨ ਦਾ ਐਲਾਨ ਨਹੀਂ ਸੁਣਿਆ? ਉਹਨੇ ਧਰਤੀ ਦੇ ਇਸ ਖਿੱਤੇ ਤੋਂ ਸਿੰਘਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਤੇ ਜਿਹੜੇ ਬਚੇ ਸੀ ਉਹ ਕਾਨੋਵਾਲ ਦੀ ਛੰਭ ਤੇ ਬੀਕਾਨੇਰ ਦੇ ਜੰਗਲਾਂ ਨੂੰ ਭੱਜ ਗਏ ਨੇ। ਨਾਲੇ ਮੈਂ ਸੁਣਿਆ

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹੈ ਤੁਹਾਡੇ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟੋਕ ਸ਼ੋਅ ਦੇ ਇਸ ਲਾਈਵ ਵੀਡੀਓ 'ਚ। ਅਤੇ ਤੁਹਾਨੂੰ ਮਿਲਾਉਣ ਜਾ ਰਿਹਾ ਮੈਂ ਅੰਕਲ ਹਰਵੰਸ ਸਿੰਘ ਚੌਹਾਨ ਜੀ ਨਾਲ। ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਬੇਟਾ ਜੀ। ਰਿਸਪੈਕਟਡ ਲੇਡੀਜ਼ ਐਂਡ ਜੈਂਟਲਮੈਨ, ਰੈਜ਼ੀਡੈਂਟਸ ਆਫ ਗ੍ਰਿਫਤ, ਲੇਡੀਜ਼ ਐਂਡ ਜੈਂਟਲਮੈਨ ਐਂਡ ਸਿੱਖ ਨੌਜਵਾਨ ਸਭਾ ਦੇ ਮੈਂਬਰਸ, ਸਭਨਾਂ ਨੂੰ 2MOI ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਲੋਕਲ ਕਮਿਊਨਿਟੀ 2MOI ਦੀ ਟੀਮ ਵੱਲੋਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਅੱਜ 21 ਅਕਤੂਬਰ ਦਿਨ ਵੀਰਵਾਰ ਰਾਤਰੀ ਦਾਸ ਐਚ ਐਸ ਚੌਹਾਨ 95.1 FM ਤੇ ਔਨ ਏਅਰ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਅੱਜ ਦਾਸ ਪੰਜਾਬੀ ਸੌਂਗ, ਹਿੰਦੀ ਸੌਂਗ ਅਤੇ ਕੁਝ ਟਿਊਨਸ ਧੁਨਾਂ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰੇਗਾ। ਪਹਿਲਾ ਗਾਣਾ ਹੈ ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ। ਇਸ ਨਿਮਾਣੀ ਜੀ ਕੋਸ਼ਿਸ਼ ਹੈ ਦਾਸ ਦੀ, ਦਾਸ ਕੋ ਗੀਤਕਾਰ ਨਹੀਂ ਹੈ, ਆਰਾਧਨਾ ਫਿਲਮ ਦਾ ਗਾਣਾ ਹੈ।

ਇੱਕ ਮੁਟਿਆਰ ਲਲਾਰੀ ਨੂੰ ਆਪਣੀ ਚੁੰਨੀ ਰੰਗਣ ਵਾਸਤੇ ਕਹਿੰਦੀ ਹੈ, ਚੁੰਨੀ ਮੇਰੀ ਰੰਗ ਦੇ ਲਲਾਰੀ ਆ, ਮੇਰੇ ਯਾਰ ਦੀ ਗੱਡੀ ਦੇ ਰੰਗ ਦੀ। ਪੁਰਾਣੇ ਜ਼ਮਾਨੇ ਵਿੱਚ ਆਮ ਲਲਾਰੀ ਹੋਇਆ ਕਰਦੇ ਸਨ, ਅੱਜ ਲਲਾਰੀਆਂ ਦਾ ਕੰਮ ਘੱਟ ਗਿਆ। ਪਗੜੀਆਂ ਰੰਗਾਉਣੀਆਂ, ਪੱਗੜੀਆਂ ਨੂੰ ਮਾਂਡੀ ਦੇਣੀ ਅੱਜ ਵੀ ਹਨ। ਇਹ ਮੁਟਿਆਰ ਕਹਿੰਦੀ ਹੈ ਕਿ ਮੇਰੀ ਚੁੰਨੀ ਨੂੰ ਲਾਲ ਰੰਗ ਚਾੜ ਦੇ, ਚੰਗਾ ਕੰਮ ਕਰੇਗਾ, ਵਧੀਆ ਕੰਮ ਕਰੇਗਾ, ਤੇਰੇ ਹੋਰ ਵੀ ਗਾਹਕ ਤੇਰੇ ਕੋਲ ਆਉਣਗੇ, ਤੇਰੇ ਬਿਜ਼ਨਸ ਵਿੱਚ ਵਾਧਾ ਹੋਏਗਾ। ਇਹ ਮੇਲ ਨੇ ਗਾਣਾ ਗਾਇਆ ਹੈ ਕਰਨ ਔਜਲਾ ਜੀ। ਇਹ ਇਸਦੇ ਵਿੱਚ ਸਾਰੇ ਹੀ ਵੈਸਟਰਨ ਸਾਜ਼ ਵੱਜ ਰਹੇ ਹਨ। ਦਾਸ ਕੋਸ਼ਿਸ਼ ਕਰੇਗਾ ਹਾਰਮੋਨੀਅਮ 'ਤੇ ਗਾਉਣ ਦਾ ਕਿ ਵੈਸਟਰਨ ਸਾਜ਼ਾਂ ਦੇ ਨਾਲ ਵੈਸਟਰਨ ਜਿਸਨੇ ਸਾਰੇ ਜਿਨ੍ਹਾਂ ਗੀਤਾਂ ਨੇ ਵੈਸਟਰਨ ਸਾਜ਼ ਵੱਜਦੇ ਹਨ ਉਹਨਾਂ ਨੂੰ ਗਾਉਣਾ ਥੋੜ੍ਹਾ ਔਖਾ ਹੋ ਜਾਵੇਗਾ ਹੁੰਦਾ ਹੈ। ਦਾਸ ਫਿਰ ਵੀ ਕੋਸ਼ਿਸ਼ ਕਰੇਗਾ ਇਸ ਗੀਤ ਨੂੰ ਗਾਉਣ ਦਾ, ਆਸ ਰੱਖਦੇ ਹਾਂ ਤੁਸੀਂ ਪਸੰਦ ਕਰੋਗੇ।

0: ਇਹ ਸਨ ਕੁਛ ਅਲੋਕ ਹੋ ਰਹੀਆਂ ਪੁਰਾਣੀਆਂ ਧੁਨਾਂ ਜਿਨ੍ਹਾਂ ਨੂੰ ਦਾਸ ਨੇ ਪੇਸ਼ ਕਰਨ ਦੀ ਨਿਮਾਣੀ ਦੀ ਕੋਸ਼ਿਸ਼ ਕੀਤੀ ਹੈ। ਸੋ ਕੁਛ ਸਾਡੇ ਨੌਜਵਾਨ ਦੂਰੋਂ ਅਤੇ ਨੇੜਿਓਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਹਨ, ਸਾਡੀ ਹੌਸਲਾ ਅਫਜ਼ਾਈ ਕਰਦੇ ਹਨ। ਟੂ ਐਮ ਓਏ ਦੀ ਟੀਮ ਵੱਲੋਂ ਉਹਨਾਂ ਸਾਰਿਆਂ ਦਾ ਤਹੇ ਦਿਲ ਤੋਂ ਹਾਰਡਲੀ ਬੌਬੀ ਭਗਤਾਣਾ ਐਂਡ ਮਾਈ ਸੈਲਫ ਧੰਨਵਾਦ ਕਰਦੇ ਹਾਂ। ਬੜੀ ਮਿਹਨਤ ਨਾਲ ਟਾਈਮ ਕੱਢ ਕੇ ਸਟੇਜ 'ਤੇ ਆਉਂਦੇ ਹਾਂ। ਤੋਂ ਲਾਸਟ ਟਾਈਮ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੌਜਵਾਨਾਂ ਦਾ ਅਤੇ ਉਹਨਾਂ ਕੁਛ ਪਰਸਨ ਦਾ ਦੋ ਜੋ ਨੇੜਿਓਂ ਅਤੇ ਦੂਰੋਂ ਅਤੇ ਨੇੜਿਓਂ ਸਟੇਟ ਅਤੇ ਇੰਟਰ ਸਟੇਟ ਬਾਹਰੀ ਸਟੇਟ ਤੋਂ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਹਨ, ਉਹਨਾਂ ਦਾ ਧੰਨਵਾਦ ਕਰਦੇ ਹਨ ਅਤੇ ਉਹਨਾਂ ਦਾ ਨਾਮ ਮੈਨਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਅਗਰ ਕਿਸੇ ਦਾ ਨਾਂ ਰਹਿ ਗਿਆ ਸਾਡੇ ਬੌਬੀ ਭਗਤਾਣਾ ਇਹਨਾਂ ਨੂੰ ਦੱਸ ਦੇਣਾ। ਇਹਨਾਂ 'ਚ ਨੌਜਵਾਨ ਵੀ ਆਉਂਦੇ ਆ, ਦੂਜੇ ਵੀ ਆਉਂਦੇ ਹਨ। ਕੁਝ ਇੱਥੇ ਨਾਮ ਨਹੀਂ ਲਿਖੇ ਕਿਉਂਕਿ ਬਾਈ ਫੇਸ ਮੈਂ ਉਹਨਾਂ ਨੂੰ ਜਾਣਦਾ ਹਾਂ, ਮੇਰੀ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਹਨ। ਅੱਗੇ ਤੋਂ ਬੌਬੀ ਭਗਤਾਣਾ ਉਹਨਾਂ ਦੇ ਨਾਮ ਪੁੱਛ ਕੇ ਦੱਸ ਦੇਵੇਗਾ ਅਤੇ ਮੈਂ ਰਜਿਸਟਰ ਦੇ ਉੱਤੇ ਲਿਖ ਲਵਾਂਗਾ। ਇਹ ਹਨ ਜੇ ਪੀ ਮਾਨ ਫਰੋਮ ਲੀਟਨ, ਪੰਮਾ ਰਕਬਾ, ਜੱਸਾ ਰਕਬਾ, ਅਮਨ ਗਿੱਲ, ਮੈਨੇਜਰ ਅਵਤਾਰ ਸਿੰਘ ਕੁਲੀਨਾ, ਅਮਨ ਹਾਂਸ, ਸੁਪਿੰਦਰ ਰਾਣਾ, ਅਮਨਦੀਪ ਕੰਦੋਲਾ, ਜਸਵੀਰ ਸਹੋਤਾ, ਨਿਸ਼ਾਵਰ ਸਹੋਤਾ, ਨਿਕ ਚੌਹਾਨ, ਏ ਜੇ ਟੀ ਚੌਹਾਨ, ਜੀ ਐਸ ਰਾਏ, ਜੀ ਐਸ ਢਿੱਲੋਂ, ਮੁਲਤਾਨੀ, ਪ੍ਰਮਕੋਪ ਸਾਵਰ, ਮਾਈ ਸਨ ਜੱਸੀ ਅਡਵਾਲ, ਮਾਈ ਫਰੈਂਡ ਦਰਸ਼ਨ ਸਿੰਘ ਅਡਵਾਲ ਫਰੋਮ ਸਿਡਨੀ, ਮਿਊਜ਼ਿਕ ਗਰੁੱਪ ਪਿੰਕੀ ਐਂਡ ਅਵਤਾਰ ਸਿੰਘ ਕਨਵਾਲ। ਇਹ ਜੋ ਲੋਕ ਹਨ ਸਿਡਨੀ ਦੇ ਵਿੱਚ ਕਦੇ ਕਦਾਈ ਇਹਨਾਂ ਦਾ ਗਰੁੱਪ ਹੈ, ਇਹੋ ਸੱਭਿਅਕ ਪ੍ਰੋਗਰਾਮ ਕਰਦੇ ਰਹਿੰਦੇ ਹਨ, ਕਲਚਰ ਦੇ ਪ੍ਰੋਗਰਾਮ, ਸੱਭਿਅਕ ਆਪਣੇ ਸੱਭਿਅਤਾ ਨੂੰ ਅਗਾਂਹ ਵਧਾਉਣ ਵਾਸਤੇ ਇਹਨਾਂ ਦਾ ਬੜਾ ਯੋਗਦਾਨ ਹੈ, ਫਰੀ ਦੀ ਸੇਵਾ ਕਰਦੇ ਹਨ। ਇਹ ਸਾਡੇ ਗ੍ਰਿਫਤ ਵੀ ਆ ਚੁੱਕੇ ਹਨ, ਨੈਕਸਟ ਟਾਈਮ ਵੀ ਉਹਨੂੰ ਬੁਲਾਉਣ ਦੀ ਪੁਰਾਣੀ ਦੀ ਨਿਮਾਣੀ ਦੀ ਕੋਸ਼ਿਸ਼ ਕਰਾਂਗਾ। ਮਨਜੀਤ ਜੌਹਲ ਫਰੋਮ ਐਡਲੇਡ, ਹਿੰਮਤ ਸਿੰਘ, ਮਿੰਦੀ ਢਿੱਲੋਂ, ਸੱਤੀ ਢਿੱਲੋਂ, ਮਨਦੀਪ ਸਿੰਘ ਐਰੂਪੀ ਫਰੋਮ ਵੋਗਾ ਵੋਗਾ, ਮਾਨਵ ਚਾਂਦ ਫਰੋਮ ਹੁਸ਼ਿਆਰਪੁਰ, ਬਬਲੀ, ਮੀਕਾ, ਅਮਰੀਕ ਸਿੰਘ ਚੌਹਾਨ ਅਤੇ ਹੋਰ ਬਹੁਤ ਸਾਰੇ। ਇੱਕ ਹੋਰ ਨਵਾਂ ਸਾਡੇ ਨਾਲ ਨੌਜਵਾਨ ਜੁੜਿਆ, ਜਸ਼ਨ ਰੰਧਾਵਾ, ਉਹ ਵੀ ਇਸ ਪ੍ਰੋਗਰਾਮ ਸੁਣਦੇ ਹੋਣਗੇ, ਮੈਂ ਹੋਪ ਕਰਦਾ ਜੂਸ ਸੁਣਦੇ ਹੋਣਗੇ। ਇਹ ਨੌਜਵਾਨਾਂ ਦਾ ਪ੍ਰੋਗਰਾਮ ਹੈ, ਇਸ ਵਿੱਚ ਪੁਰਾਣੀਆਂ ਧੁਨਾਂ, ਪੁਰਾਣੇ ਗੀਤ ਜੋ ਅਲੋਪ ਹੋ ਰਹੇ ਹਨ, ਕੁਛ ਦੂਸਰੇ ਸੌਂਗ ਵੀ ਪੇਸ਼ ਕਰਨ ਦੀ ਦਾਸ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹਨਾਂ ਸੁਣਨ ਦੇ ਨਾਲ ਸਾਡੀ ਬੋਲੀ ਵਿੱਚ, ਸਾਡੇ ਕਲਚਰ 'ਚ ਵਾਧਾ ਹੁੰਦਾ ਹੈ। ਪੁਰਾਣੇ ਗੀਤ ਜੋ ਅਲੋਪ ਹੋ ਰਹੇ ਹਨ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਉਹਨਾਂ ਦੇ ਗੀਤ ਜੋ ਵਿਆਹਾਂ ਅਤੇ ਸ਼ਾਦੀਆਂ 'ਚ ਬਹੁਤ ਚੱਲੇ, ਬੜੇ ਮਕਬੂਲ ਹੋਏ ਵਿਆਹਾਂ ਅਤੇ ਸ਼ਾਦੀਆਂ ਦੇ ਵਿੱਚ, ਅੱਜ ਕੱਲ੍ਹ ਅਲੋਪ ਹੋ ਰਹੇ ਹਨ। ਟੀ ਵੀ 'ਤੇ ਇੱਕ ਪ੍ਰੋਗਰਾਮ ਆਉਂਦਾ ਹੈ ਸੁਰਿੰਦਰ ਕੌਰ ਸਟਿੱਲ ਅਲਾਈਵ, ਉਹਨਾਂ ਦੀਆਂ ਧੁਨਾਂ ਨੂੰ ਵੈਸਟਰਨ ਧੁਨਾਂ ਬਈ ਢਾਲ ਕੇ ਕੁਛ ਸਾਡੇ ਸੰਗੀਤਕਾਰਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਜ਼ਰੂਰ ਸੁਣੋ। ਦੂਸਰੇ ਇਹ ਪ੍ਰੋਗਰਾਮ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ ਗ੍ਰਿਫਤ ਤੋਂ ਪ੍ਰਸਾਰਣ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਦਾ ਟਾਈਮ ਹੈ 8 to 10 ਐਵਰੀ ਥਰਸਡੇ ਰਾਤਰੀ। ਇਹਦਾ ਫੇਸਬੁੱਕ ਪੇਜ ਹੈ 2MOA ਬਾਬੀ ਪੰਜਾਬੀ ਸ਼ੋ। ਜਿੰਨੇ ਵੀ ਸਾਡੇ ਪ੍ਰੋਗਰਾਮ ਆਉਂਦੇ ਹਨ ਇਸ ਫੇਸਬੁੱਕ 'ਤੇ ਆਉਂਦੇ ਹਨ, ਤੁਸੀਂ ਇਹਨਾਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ, ਸਾਨੂੰ ਸੁਝਾਅ ਦੇ ਸਕਦੇ ਹੋ। ਸਾਡੇ ਸੁਝਾਅ ਦੇ ਤੁਹਾਡੇ ਸੁਝਾਅ ਦੇਣ ਦੇ ਨਾਲ ਇਹ ਪ੍ਰੋਗਰਾਮ ਅਸੀਂ ਵਾਧਾ ਕਰਾਂਗੇ। ਇੱਕੋ ਹੀ ਕਮੀ ਹੈ, ਸਾਡੇ ਨਾਲ ਤਾਲ ਨਾ ਦੇਣ ਵਾਲਾ ਕੋਈ ਨਹੀਂ ਹੈ। ਤਾਲ ਦੇ ਨਾਲ ਹੋਰ ਵੀ ਰੌਚਕ ਹੋ ਜਾਂਦਾ ਹੈ। ਕੋਸ਼ਿਸ਼ ਕਰਾਂਗਾ ਕਿ ਤਾਲ ਵਾਲਾ ਤਪਲੇ ਵਾਲਾ ਮਿਲ ਜਾਵੇ, ਨਹੀਂ ਤਾਂ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਅਤੇ ਬੜੀ ਕੋਸ਼ਿਸ਼ ਕਰਦੇ ਰਹੇਗਾ ਬੱਚਿਆਂ ਨੂੰ ਇਹਨਾਂ ਨਾਲ ਜੋੜਨ ਦੀ, ਆਪਣੇ ਕਲਚਰ ਨਾਲ ਜੋੜਨ ਦੀ। ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ। ਬਾਬੀ ਭਗਤਾਣਾ ਦਾ ਸਰਵੰਸ ਸਿੰਘ ਚੌਹਾਨ। ਅਗਲੇ ਹਫ਼ਤੇ 8 to 10 ਵੀਰਵਾਰ ਰਾਤਰੀ ਫਿਰ ਪੇਸ਼ ਹੋਵਾਂਗੇ। ਰੱਬ ਰਾਖਾ।
1: ਸੋ ਦੋਸਤੋ, ਇੱਥੇ ਆਪਾਂ ਇਸ ਵੀਡੀਓ ਦਾ ਐਂਡ ਕਰਦੇ ਹਾਂ। ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਦੇ ਲਾਈਵ ਵੀਡੀਓ 'ਚ। ਪਰ ਅਸੀਂ ਔਨ ਏਅਰ ਅਜੇ ਵੀ 10 ਵਜੇ ਤੱਕ ਹਾਂ, ਸੋ ਤੁਸੀਂ ਇੰਜੋਏ ਕਰ ਸਕਦੇ ਹੋ ਪੰਜਾਬੀ ਸੌਂਗ। ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ www.2miifm.org.au ਤੇ ਜਾ ਕੇ ਤੁਸੀਂ ਰਿਕੁਐਸਟ ਵਾਲਾ ਬਟਨ ਪ੍ਰੈਸ ਕਰਕੇ ਜੋ ਪੰਜਾਬੀ ਸੌਂਗ ਸੁਣਨਾ ਚਾਹੁੰਦੇ ਹਾਂ 10 ਵਜੇ ਤੱਕ ਤੁਸੀਂ ਸੁਣ ਸਕਦੇ ਹੋ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ। ਸੋ ਦੋਸਤੋ, ਹੁਣ ਐਂਟਰਟੇਨਮੈਂਟ ਸੈਗਮੈਂਟ 'ਚ ਪਹਿਲਾ ਸੌਂਗ ਕੈਰਾਮੈਲ, ਇਹ ਅਮਰਿੰਦਰ ਗਿੱਲ ਦਾ ਸੌਂਗ। ਇੰਜੋਏ ਕਰੋ।

ਆਵਾਰੇ ਦਸ਼ਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ ਕਾਰਗਿਲ ਵਿੱਚ ਜੇ ਡਾਹਤੀ ਛਾਤੀ ਤਾਂ ਅਸੀਂ ਬਣ ਜਾਈਏ ਦੀਵਾਰ ਗੁਰਬਾਣੀ ਦੇ ਲੜ ਲੱਗੇ ਹਾਂ ਬਾਬੇ ਨਾਨਕ ਦੇ ਪੈਰੋਕਾਰ ਹਾਂ ਹਾਂ ਬਈ ਹਾਂ ਕੋਈ ਸ਼ੱਕ ਅਸੀਂ ਸਰਦਾਰ ਹਾਂ।

0: ਜਿਹੜੇ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਵੀ ਫੁੱਦੂ ਵੀ ਫੁੱਦੂ।
1: ਸੋ ਦੋਸਤੋ ਇਸੇ ਨਾਲ ਮੈਨੂੰ ਦੋ ਇਜਾਜ਼ਤ, ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਸ ਪੰਜਾਬੀ ਟਾਕ ਸ਼ੋਅ 'ਤੇ। ਅੱਜ ਦਾ ਸ਼ੋਅ ਤੁਸੀਂ ਲਾਈਕ ਕੀਤਾ, ਮਿਲਦੇ ਤੁਹਾਨੂੰ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ, ਗੁੱਡ ਨਾਈਟ।